0: ਮੁਤਾਬਕ 81ਵਾਂ ਸੈਸ਼ਨ ਆਲਮੀ ਸਹਿਯੋਗ ਨੂੰ ਮੁੜ ਸੁਰਜੀਤ ਕਰਨ, ਨਿਰੰਤਰ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣ ਅਤੇ ਸ਼ਾਂਤੀ, ਮਾਨ ਸਨਮਾਨ ਤੇ ਸਮਾਨਤਾ ਲਈ ਸਮੂਹਕ ਕਾਰਵਾਈ ਨੂੰ ਉਤਸ਼ਾਹਿਤ ਕਰਨ ਤੇ ਕੇਂਦਰਿਤ ਹੋਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਨਿਊਯਾਰਕ ਚ 81ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਤੋਂ ਇਲਾਵਾ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨਾਲ ਮੁਲਾਕਾਤ ਕੀਤੀ ਤੇ ਦੁਵੱਲੇ ਮੁੱਦਿਆਂ ਦੇ ਨਾਲ ਨਾਲ ਕਈ ਮੌਜੂਦਾ ਮੁੱਦਿਆਂ ਤੇ ਚਰਚਾ ਕੀਤੀ। ਸੈਸ਼ਨ ਦੌਰਾਨ ਉਨ੍ਹਾਂ ਨੇ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਖਾੜੀ ਸੰਘਰਸ਼ ਨਾਲ ਸਬੰਧਤ ਤਾਜ਼ਾ ਘਟਨਾਕ੍ਰਮ ਉਤੇ ਚਰਚਾ ਕੀਤੀ। ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਇਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਵਾਲੇ ਇਸ ਸਮੂਹ ਦਾ ਜ਼ਿਕਰ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਬ੍ਰਿਕਸ ਦੇਸ਼ਾਂ ਦੇ ਆਗੂਆਂ ਨੇ ਬ੍ਰਿਕਸ ਸਹਿਯੋਗ ਦੀ ਸਮੀਖਿਆ ਵੀ ਕੀਤੀ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ AI ਦੀਆਂ ਸੰਭਾਵਨਾਵਾਂ ਦਾ ਇਸਤੇਮਾਲ ਕਰਨ ਦੇ ਨਾਲ ਨਾਲ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਨੁਮਾਨ ਲਾਉਣ ਅਤੇ ਜੋਖਮਾਂ ਨੂੰ ਘੱਟ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਏ। ਉਹ ਅੱਜ ਗ੍ਰੀਸ ਦੇ ਵਿਦੇਸ਼ ਮੰਤਰੀ ਜੌਰਜ ਗੇਰਾ ਪੇਟ੍ਰਿਟਿਸ ਦੇ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਸੰਦਰਭ ਚ AI ਖਾਸਕਰ ਸਮੁੰਦਰੀ ਸੁਰੱਖਿਆ ਵਿਸ਼ੇ ਤੇ ਹੋਏ ਪ੍ਰੋਗਰਾਮ ਦੀ ਸਹਿ ਪ੍ਰਧਾਨਗੀ ਕਰ ਰਹੇ ਸਨ। ਡਾ ਜੈਸ਼ੰਕਰ ਨੇ ਕਿਹਾ ਕਿ AI ਅਤੇ ਸਮੁੰਦਰੀ ਸੁਰੱਖਿਆ ਸੰਯੁਕਤ ਰਾਸ਼ਟਰ ਵਿਚ ਭਾਰਤ ਦੀਆਂ ਅਹਿਮ ਤਰਜੀਹਾਂ ਨੇ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਐਲਾਨਨਾਮੇ ਵਿਚ AI ਸਰੋਤਾਂ ਤੱਕ ਲੋਕਤੰਤਰਿਕ ਪਹੁੰਚ, ਸੁਰੱਖਿਅਤ ਅਤੇ ਭਰੋਸੇਯੋਗ ਪ੍ਰਣਾਲੀਆਂ ਦੇ ਨਿਰਮਾਣ, ਮਨੁੱਖੀ ਸਮਰੱਥਾ ਚ ਨਿਵੇਸ਼ ਅਤੇ ਆਰਥਿਕ ਵਿਕਾਸ ਤੇ ਸਮਾਜਿਕ ਭਲਾਈ ਲਈ AI ਦੀ ਵਰਤੋਂ ਤੇ ਜ਼ੋਰ ਦਿੱਤਾ ਗਿਆ ਏ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਚ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਏ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ G77 ਦੇ ਵਿਦੇਸ਼ ਮੰਤਰੀਆਂ ਦੀ 50ਵੀਂ ਸਾਲਾਨਾ ਮੀਟਿੰਗ ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ੍ਰੀ ਮਿਸਰੀ ਨੇ ਕਿਹਾ ਕਿ ਸਮੂਹਕ ਯਤਨਾਂ ਰਾਹੀਂ ਘੱਟ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਿਰਫ ਨਿਯਮਾਂ ਦੀ ਪਾਲਾ ਕਰਨ ਵਾਲਿਆਂ ਤੋਂ ਭੂਮਿਕਾ ਤੋਂ ਅੱਗੇ ਵਧ ਕੇ ਨਿਯਮ ਤੈਅ ਕਰਨ ਵਿਚ ਭਾਈਵਾਲ ਬਣਨਾ ਚਾਹੀਦਾ ਏ। ਉਨ੍ਹਾਂ ਨੇ ਬਹੁਪੱਖੀਵਾਦ ਨੂੰ ਲੋਕ ਕੇਂਦਰਿਤ ਅਤੇ ਵਿਕਾਸਮੁਖੀ ਬਣਾਉਣ ਵਿਚ G77 ਦੀ ਨਿਰੰਤਰ ਸਾਰਥਕਤਾ ਤੇ ਵੀ ਜ਼ੋਰ ਦਿੱਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ ਏ। ਉਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਮਹਾਮਾਰੀ ਤੇ ਹੋਰ ਸਿਹਤ ਐਮਰਜੈਂਸੀਆਂ ਨਾਲ ਨਜਿੱਠਣ ਲਈ ਲੈਬਾਰਟਰੀ ਨੈਟਵਰਕ, ਐਮਰਜੈਂਸੀ ਤਾਲਮੇਲ, ਸਿਹਤ ਕਰਮੀਆਂ, ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਦੀ ਸਮਰੱਥਾ ਵਧਾਈ ਏ। ਉਨ੍ਹਾਂ ਨੇ ਕੋਵਿਡ ਮਹਾਮਾਰੀ ਤੋਂ ਮਿਲੇ ਤਜਰਬਿਆਂ ਨੂੰ ਲੰਮੇ ਸਮੇਂ ਦੇ ਨਿਵੇਸ਼, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਲਚਕੀਲੇ ਸਿਹਤ ਪ੍ਰਬੰਧਾਂ ਵਿਚ ਬਦਲਣ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਭਾਰਤ ਨੇ ਲਗਭਗ 30 ਕਰੋੜ ਵੈਕਸੀਨ ਦੀਆਂ ਖੁਰਾਕਾਂ ਕਰੀਬ 100 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੀਆਂ 2 ਸੰਸਥਾਵਾਂ ਨੂੰ ਮੁਹੱਈਆ ਕਰਵਾਈਆਂ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਰਦੇਸ਼ਕ ਡਾ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਨੇ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫੌਰੀ ਕਦਮ ਚੁੱਕਣ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੇਰਲਮ ਦਾ ਦੌਰਾ ਕਰਨਗੇ। ਸ੍ਰੀ ਸ਼ਾਹ ਅੱਜ ਦੁਪਹਿਰ ਬਾਅਦ ਕੁੰਦਰਾ ਚ ਸਹਿਕਾਰੀ ਖੇਤਰ ਦੀ ਮਹਿਲਾ ਸ਼ਕਤੀਕਰਨ ਪਹਿਲ ਕਦਮੀ ਦਾ ਉਦਘਾਟਨ ਕਰਨਗੇ। ਉਹ ਅੰਮ੍ਰਿਤਪੁਰੀ ਚ ਅੰਮ੍ਰਿਤ ਕੀਰਤੀ ਪੁਰਸਕਾਰ ਸਮਾਰੋਹ ਵਿਚ ਵੀ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਵੀ ਭਲਕੇ ਕੇਰਲਮ ਦਾ ਦੌਰਾ ਕਰਨਗੇ। ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆ ਕਾਂਤ ਅੱਜ ਪਟਨਾ ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਵੀ ਸ਼ੁਰੂਆਤ ਕਰਨਗੇ। ਪੀੜਤ ਅਧਿਕਾਰ ਕੇਂਦਰ ਵੱਖ ਵੱਖ ਅਪਰਾਧਾਂ ਦੇ ਪੀੜਤਾਂ ਨੂੰ ਇਕੋ ਛੱਤ ਹੇਠਾਂ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਤਾਂ ਨੂੰ ਕੌਂਸਲਿੰਗ ਤੇ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ ਚ 1 ਸਾਲਾ ਅਜ਼ਮਾਇਸ਼ੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਏ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ ਚ ਪੁਲਿਸ ਨਾਕੇ ਤੇ ਚੈਕਿੰਗ ਦੌਰਾਨ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਏ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਸ਼ਾਖਾ ਚ ਤਾਇਨਾਤ ਇੰਸਪੈਕਟਰ ਨੂੰ ਉਸ ਵੱਲੋਂ ਲਿਜਾਈ ਜਾ ਰਹੀ ਖੇਪ ਬਾਰੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਨਾਕੇ ਤੇ ਰੋਕਿਆ ਗਿਆ ਸੀ।
1: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫ਼ਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ 3 ਕਿਲੋ 350 ਗ੍ਰਾਮ ਹੈਵਨ ਤੇ 6 ਪਿਸਟਲ ਸਮੇਤ ਮੈਗਜ਼ੀਨ 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਗ ਬਰਾਮਦ ਹੋਏ ਆ ਇੱਕ

0: 20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉਥੋਂ ਬਰਾਮਦ ਹੋਏ ਹਨ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਦੇਸ਼ ਸਮਾਜ ਸੁਧਾਰ ਲਹਿਰ ਦੀ ਇੱਕ ਮਹਾਨ ਸ਼ਖਸੀਅਤ ਈਸ਼ਵਰ ਚੰਦਰ ਵਿਦਿਆ ਸਾਗਰ ਨੂੰ ਅੱਜ ਉਨ੍ਹਾਂ ਦੀ 207ਵੀਂ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। 26 ਸਤੰਬਰ 1820 ਨੂੰ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੇ ਬੀਰ ਸਿੰਘਾ ਚ ਜਨਮੇ ਵਿਦਿਆ ਸਾਗਰ ਨੇ ਆਪਣਾ ਜੀਵਨ ਸਿੱਖਿਆ ਤੇ ਸਮਾਜਿਕ ਸੁਧਾਰ ਲਈ ਸਮਰਪਿਤ ਕਰ ਦਿੱਤਾ। ਉਹ ਔਰਤਾਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਸਨ ਅਤੇ ਹਿੰਦੂ ਵਿਧਵਾ ਪੁਨਰ ਵਿਆਹ ਦੀ ਮੁਹਿੰਮ ਵਿਚ ਇਤਿਹਾਸਕ ਭੂਮਿਕਾ ਨਿਭਾਈ, ਜਿਸ ਕਾਰਨ 1856 'ਚ ਹਿੰਦੂ ਵਿਧਵਾ ਪੁਨਰ ਵਿਆਹ ਐਕਟ ਲਾਗੂ ਹੋਇਆ। ਉਨ੍ਹਾਂ ਨੇ ਬਾਲ ਵਿਆਹ ਤੇ ਬਹੁ ਵਿਆਹ ਦੇ ਖਿਲਾਫ਼ ਵੀ ਕੰਮ ਕੀਤਾ ਅਤੇ ਸਕੂਲ ਸਥਾਪਿਤ ਕਰਨ 'ਚ ਮਦਦ ਕਰਕੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ 'ਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕੀਤੇ ਗਏ ਨੇ। ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ 'ਚ ਚੱਕਰਵਰਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਏ। ਉਧਰ ਬਿਹਾਰ ਵਿਚ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਪੈਣ ਦੀ ਚੇਤਾਵਨੀ ਜਾਰੀ ਕੀਤੀ ਏ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਏ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 'ਚ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤ ਲਿਆ ਏ। ਜਾਪਾਨ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਈਰਾਨ ਨੂੰ 37-34 ਨਾਲ ਮਾਤ ਦਿੱਤੀ। ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿਚ ਜੇਤੂ ਰਹੀ। ਏਸ਼ੀਆਈ ਖੇਡਾਂ 'ਚ ਭਾਰਤ ਦਾ ਇਹ ਤੀਜਾ ਸੋਨੇ ਦਾ ਤਮਗਾ ਏ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ 'ਚ ਸੁਰੂਚੀ ਸਿੰਘ ਅਤੇ ਕਮਲਜੀਤ ਸਿੰਘ ਦੀ ਜੋੜੀ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤ ਦੀ ਮਰਦਾਂ ਦੀ ਕਬੱਡੀ ਟੀਮ ਦਾ ਅੱਜ ਫਾਈਨਲ 'ਚ ਮੁਕਾਬਲਾ ਈਰਾਨ ਦੇ ਨਾਲ ਹੋਵੇਗਾ। ਮੁੱਖ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਏ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਹਬੀਬ ਰਹਿਮਾਨ। وزیر خارجہ ڈاکٹر ایس جے شنکر نے مصنوعی ذہانت کے ذریعے پیدا ہونے والے امکانات تلاش کرنے کی اپیل کی ہے۔ جناب جے شنکر نے نیویارک میں بین الاقوامی امن و سلامتی کے پس منظر میں مصنوعی ذہانت کے جوکھم سے متعلق تقریب کی مشترکہ صدارت کی۔ جناب جے شنکر آج دوپہر نیویارک میں 81ویں اقوام متحدہ جنرل اسمبلی سے خطاب کریں گے۔ خارجہ سیکرٹری وکرم مصری نے ترقی پذیر ملکوں کے لیے زیادہ نمائندگی کی وکالت کرتے ہوئے اقوام متحدہ سلامتی کونسل میں فوری اصلاحات کی اپیل کی ہے۔ بھارتی محکمہ موسمیات نے اتر پردیش، اتراکھنڈ، چھتیس گڑھ اور مدھیہ پردیش کے کئی حصوں میں آج شدید بارش کی پیشگوئی کی ہے۔ ایران نے امریکہ کی جانب سے شرائط مان لیے جانے کی صورت میں 7 دن کے اندر آبنائے ہرمز دوبارہ کھولنے سے متعلق تجویز پیش کی ہے۔ اور ایشیائی کھیلوں میں خواتین کی بھارتی کبڈی ٹیم نے ایران کو شکست دیتے ہوئے سونے کا تمغہ جیتا ہے۔ وہیں بھارت نے خواتین کے نشانے بازی اور مردوں کے میراتھن میں بھی چاندی کے 2 تمغے جیتے ہیں۔ اب خبریں تفصیل سے۔ وزیر خارجہ ڈاکٹر جے شنکر نے مصنوعی ذہانت اے آئی سے حاصل امکانات کو بروئے کار لانے اور اس کے اثرات کا اندازہ لگانے اور خطرات کو کم کرنے کی ضرورت پر زور دیا ہے۔ وزیر موصوف نے ایک پروگرام کے دوران یہ تبصرہ کیا۔ یہ پروگرام بحری سلامتی پر خصوصی توجہ کے ساتھ بین الاقوامی امن و سلامتی کے تناظر میں اے آئی کے موضوع کے تحت منعقد کیا گیا، جس کی صدارت وزیر خارجہ ڈاکٹر جے شنکر اور یونان کے ان کے ہم منصب جارج گیرا پیٹرائٹس نے مشترکہ طور پر کی۔ ڈاکٹر جے شنکر نے اقوام متحدہ میں اس بات کا اعادہ کیا کہ مصنوعی ذہانت اے آئی اور بحری سلامتی بھارت کی اہم ترجیحات میں شامل ہیں۔ انہوں نے اس بات کو اجاگر کیا کہ نئی دلی اعلامیے میں اقتصادی ترقی اور سماجی فلاح و بہبود کے لیے اے آئی کے وسائل کی سبھی کے لیے دستیابی، محفوظ اور قابل اعتماد نظام کی تعمیر، انسانی صلاحیتوں کو پروان چڑھانے اور اے آئی سے استفادہ کرنے پر زور دیا گیا ہے۔ وزیر خارجہ جے شنکر آج نیویارک میں اقوام متحدہ جنرل اسمبلی کے 81ویں اعلیٰ سطحی اجلاس سے خطاب کریں گے۔ یہ اجلاس اعتماد کی بحالی، بدلاؤ کا انتظام، سبھی کے لیے کارآمد اقوام متحدہ کے تحت منعقد کیا جا رہا ہے۔ اقوام متحدہ جنرل اسمبلی 193 رکن ممالک کے صدور، وزرائے اعظم اور سینئر نمائندوں کو یکجا کرتی ہے، جو اہم بین الاقوامی معاملات پر اپنی ترجیحات اور موقف واضح کرتے ہیں۔ وزیر اعظم نریندر مودی نے آج سابق وزیر اعظم ڈاکٹر منموہن سنگھ کو ان کے یوم پیدائش کے موقع پر خراج عقیدت پیش کیا ہے۔ ایک سوشل میڈیا پوسٹ میں جناب مودی نے کہا کہ جناب سنگھ نے عوامی زندگی میں بہت سال گزارے اور ملک کے لیے خود کو وقف کرتے ہوئے خدمات انجام دیں۔ مرکزی وزیر داخلہ امیت شاہ آج کیرلم پہنچیں گے۔ جناب شاہ آج دوپہر 2 کندرا میں امداد باہمی کے شعبے میں خواتین کو با اختیار بنانے والی پہل کا افتتاح کریں گے۔ اس کے بعد مرکزی وزیر داخلہ امرتا پوری میں امرتا کیرتی پرسکار تقریب میں شرکت کریں گے۔ نائب صدر سی پی رادھا کرشنن کل کیرلم کا دورہ کریں گے۔ مرکزی وزیر داخلہ امیت شاہ نے عظیم بنگالی سماجی مسلح ایشور چند ودیا ساگر کو آج ان کے یوم پیدائش پر خراج عقیدت پیش کیا۔ جناب شاہ نے سوشل میڈیا پوسٹ میں کہا کہ ودیا ساگر نے تعلیم کو سماجی تبدیلی کا طاقتور ذریعہ بنایا۔ انہوں نے کہا کہ برنا پریچے کے ذریعے ودیا ساگر نے نئے بنگالی حروف تہجی پیش کیے اور بے شمار بچوں کے لیے تعلیم کے دروازے کھولے۔ سائنس اور ٹیکنالوجی کے وزیر مملکت ڈاکٹر جیتندر سنگھ نے سائنسی اور صنعتی تحقیق کی کونسل سی ایس آئی آر کے 85ویں یوم تاسیس کے موقع پر تمل، تیلگو، مراٹھی، بنگالی اور آسامی زبان میں 5 نئے مشہور سائنسی جریدوں کا آغاز کیا ہے۔ ان جریدوں کی اشاعت سی ایس آئی آر اور سائنسی کمیونیکیشن اور پالیسی ریسرچ کے بھارتی ادارے کی جانب سے کی گئی ہے۔ خارجہ سیکرٹری وکرم مصری نے اقوام متحدہ کی سلامتی کونسل میں اصلاحات کی فوری ضرورت پر زور دیا ہے، تاکہ اس ادارے میں ترقی پذیر ملکوں کی زیادہ سے زیادہ نمائندگی کو یقینی بنایا جا سکے۔ نیویارک میں اقوام متحدہ کی جنرل اسمبلی کے 81ویں اجلاس کے موقع پر G77 وزرائے خارجہ کی 50ویں سالانہ میٹنگ کے موقع پر بھارت کی طرف سے بیان دیتے ہوئے جناب مصری نے عالمی خطے جنوب کے ملکوں میں ضابطوں پر عمل آوری کرنے والے ملکوں کے بجائے ضابطے تشکیل دینے والے ملک بنانے کی خاطر مشترکہ اقدامات پر زور دیا ہے۔ انہوں نے عوام پر مرکوز اور ترقی پر مبنی کثیر رخی نظام میں G77 کی مسلسل اہمیت پر بھی زور دیا۔ یہ خبریں آکاشوانی سے نشر کی جا رہی ہیں۔ صحت اور خاندانی بہبود کی وزارت میں سیکرٹری پونیا سلیلا سریواستو نے نیویارک میں اقوام متحدہ کی اعلیٰ سطحی میٹنگ میں عالمی سطح پر وبا سے نمٹنے کی تیاری اور کارروائی کے تئیں بھارت کے عزم کا اعادہ کیا۔ میٹنگ سے خطاب کرتے ہوئے سیکرٹری موصوف نے حکومت اور سماجی سطح پر وبائی بیماریوں کی روک تھام اور کارروائی کے تئیں بھارت کے مربوط حکمت عملی پر زور دیا، جس میں صحت سے متعلق ممکنہ طور پر کئی ہنگامی حالات کا احاطہ کیا گیا ہے۔ انہوں نے صحت سے متعلق ہنگامی صورتحال سے مؤثر طور پر نمٹنے کے مقصد سے نظام کو سہولیات سے آراستہ کرنے کی خاطر لیبوریٹری نیٹورک، ہنگامی حالات میں تال میل، طبی افرادی قوت اور طبی نگہداشت کی صلاحیت کے سلسلے میں بھارت کی طرف سے کیے گئے اقدامات کے بارے میں بتایا۔ بھارتی محکمہ موسمیات نے اتر پردیش، اتراکھنڈ، چھتیس گڑھ اور مدھیہ پردیش کے کئی حصوں میں آج شدید بارش کی پیشگوئی کی ہے۔ وہیں محکمہ موسمیات نے آج دن میں بہار، ہریانہ، چنڈی گڑھ، دلی، ہماچل پردیش، جھارکھنڈ، اڈیشا، ذیلی ہمالیائی مغربی بنگال اور سکم کے کچھ مقامات پر درمیانی درجے سے شدید بارش کا امکان ظاہر کیا ہے۔ बिहार में पिछले कुछ दिनों से जारी बारिश की वजह से मामूलाती जिंदगी मुतासिर हैं। महकमे मौसमियात IMD ने आज कई जिलों में शदीद बारिश की वार्निंग जारी की है। तफसील हमारे नामनिगार से।
3: बिहार के कई जिलों और पड़ोस में वाकई नेपाल के कुछ इलाकों में चार दिन से जारी बारिश के सबब रियासत के कोसी, गंडक और बागमती समेत कई दरियाओं में पानी की सतह में इजाफा हो रहा है। सुपौल में वीरपुर कोसी बैराज के 40 गेट खोल दिए गए हैं। ये कोसी दरिया में पानी की सतह में इजाफे के तनाजुर में एहतियाती इकदाम के तौर पर किया गया है। इस दौरान मगरबी चंपारण में गंडक दरिया में पानी की सतह में इजाफा होने से नशेबी इलाकों में सैलाब का खतरा बढ़ गया है। गुज़श्ता चार दिन के दौरान पटना और कई दीगर इलाकों में लगातार बारिश के सबब मामूलाते जिंदगी भी मुतासिर हुए हैं। कई मकामात पर पानी भरने की इत्तला मिली है। पटना से सविता पारी की रिपोर्ट के साथ उर्दू खबरों के लिए कौनैन हैदर।
2: छत्तीसगढ़ में बस्तर डिवीजन और वस्ती इलाकों समेत रियासत के कई अजला में तीन दिन से जारी शदीद बारिश के सबब दरियाओं में पानी की सतह में इजाफा हो गया है। इंद्रावती दरिया खतरे के निशान से 7 फीट ऊपर बह रहा है। धमतरी जिले में गंगरेल डैम के सभी गेट खोल दिए गए हैं। ईरान ने पेशकश की है कि अगर अमेरिका ईरान की बंदरगाहों की बहरी नाकाबंदी खत्म कर दे, ईरान की तेल की फरोख्त पर से बंदिशें हटा ले और लेबनान समेत जंगबंदी पर अमल करे तो वो आबनाए हुर्मुज को दोबारा खोल देगा और 7 दिन के अंदर अंदर अपने न्यूक्लियाई प्रोग्राम पर बातचीत दोबारा शुरू कर देगा। जापान के नागोया में जारी एशियाई खेलों में कबड्डी में खवातीन की भारतीय टीम ने सनसनीखेज फाइनल मैच में आज ईरान को 34 के मुकाबले 37 से शिकस्त दी। इस तरह भारत ने अपना तीसरा सोने का तमगा हासिल किया। इससे पहले भारतीय मैराथन खिलाड़ी सामन बारवाल ने मर्दों के मैराथन जुमरे में 44 बरस के वक्फे के बाद भारत के लिए चांदी का तमगा जीतकर तारीख रकम की। भारत ने खवातीन के 50 मीटर राइफल 3 पोजीशन टीम मुकाबलों में आज चांदी का तमगा जीता। तिलोत्तमा सेन, विदर्शा विनोद और आशि चौकसी की 3 खिलाड़ियों पर मुश्तमिल टीम ने 1763 पॉइंट के साथ ये कारनामा अंजाम दिया। सदर जमहूरिया द्रौपदी मुर्मू ने एशियाई खेल 2026 में मर्दों के मैराथन में चांदी का तमगा जीतने पर सावन बारवाल को मुबारकबाद पेश की है। इस दौरान भारतीय खिलाड़ियों ने स्क्वाश में बेहतरीन कारकर्दगी का मुजाहरा किया। नौम्र भारतीय खिलाड़ी अनाहत सिंह ने आलमी नंबर 6 जापान की सातोमी वातानाबा के खिलाफ मैच में जबरदस्त वापसी करते हुए फाइनल में दाखिला हासिल कर लिया। आखिर में खास खबरों की सुर्खियां एक बार फिर। वजीर खारजा डॉक्टर एस जयशंकर ने मसनू जहानत के जरिए पैदा होने वाले इम्कान तलाश करने की अपील की है। जनाब जयशंकर ने न्यूयॉर्क में बैन अवी अमन सलामती के पस मंजर में मसनू जहानत के जोखिम से मुतालिक तकरीब की मुश्तरका सदारत की। जनाब जयशंकर आज दोपहर न्यूयॉर्क में 81वें अकवाम मुत्तहिदा जनरल असेंबली से खिताब करेंगे। खारजा सेक्रेटरी विक्रम मिसरी ने तरक्की पदीर मुल्कों के लिए ज्यादा नुमाइंदगी की वकालत करते हुए अकवाम मुत्तहिदा सलामती कौंसिल में फौरी इस्लाहात की अपील की है। भारतीय महकमे मौसमियात ने उत्तर प्रदेश, उत्तराखंड, छत्तीसगढ़ और मध्य प्रदेश के कई हिस्सों में आज शदीद बारिश की पेशगोई की है। इसी के साथ खबरों का ये बुलेटिन खत्म हुआ।
4: गुड आफ्टरनून, This is Akashwani and I'm Shagun Chopra with the Midday News. The headlines. External Affairs Minister Dr. S. Jayashankar calls to leverage AI-created opportunities while addressing associated risks. Co-chairs event on AI in the context of international peace and security in New York. Mr. Jayashankar to address 81st United Nations General Assembly in New York this afternoon. Foreign Secretary Vikram Misri calls for urgent UNSC reform to give developing nations greater voice. Continuous rain in Odisha, Chhattisgarh, Bihar and Uttar Pradesh disrupts normal life. Heavy rainfall alert for today over parts of Uttar Pradesh, Uttarakhand, Chhattisgarh and Madhya Pradesh. Iran proposes deal to reopen Strait of Hormuz in 7 days if US meets its conditions. US rejects the proposal. Indian women's kabaddi team clinches gold, beating Iran at Asian Games, wins 2 silver medals in women's shooting and men's marathon. And now the news in detail. External Affairs Minister Dr. S. Jaishankar has emphasized the need to harness the possibilities offered by AI, anticipate its consequences, and mitigate its risks. The minister made these remarks while co-chairing an event on AI in the context of international peace and security, with an emphasis on maritime security, alongside Foreign Minister of Greece, George Yerapetrates. During the event, Dr. Jaishankar reaffirmed that AI and maritime security remain important priorities for India at the United Nations. He highlighted that the New Delhi Declaration emphasizes democratic access to AI resources, building secure and trustworthy systems, investing in human capabilities, and harnessing AI for economic growth and social good. External Affairs Minister Dr. S. Jaishankar will address the high-level session of the 81st United Nations General Assembly in New York this afternoon. According to the UN, the 81st session will focus on revitalizing global cooperation, advancing the Sustainable Development Goals, and promoting collective action for peace, dignity, and equality. Foreign Secretary Vikram Misri has emphasized the urgency of UNSC reform to ensure greater voice and representation for developing countries. Delivering India's statement at the 50th annual meeting of foreign ministers of the Group of 77 or G77 at the 81st session of the UN General Assembly in New York, Mr. Misri called for a collective effort to enable the Global South to move from being rule takers to rule shapers. He also underscored the continued relevance of the G77 in advancing people-centric and development-oriented multilateralism. Secretary, Ministry of Health and Family Welfare Punya Salila Srivastava reaffirmed India's commitment to strengthening global pandemic preparedness and response at the UN high-level meeting in New York. Addressing the meeting, the Secretary outlined India's coordinated approach to pandemic prevention and response across government and society, which covers a wide range of potential health emergencies. Prime Minister Narendra Modi is completing 25 years in public service, a journey defined by the mantra of Jan Seva Se Desh Seva and a relentless commitment that continues today. Guided by this vision for Seva and Sushasan, the government has been ceaselessly working towards achieving the goal of a Viksit Bharat by 2047. Through inclusive development and social empowerment, this dedication is transforming lives. Today, in this special series, Seva Sankalp Abhiyan, we bring you an instance of how this vision has been translated into action through visionary initiatives such as Gift City.
5: Envisioned in 2008 and operationalized as India's first greenfield smart city, Gujarat International Finance Tech City, GIFT City stands as a landmark achievement in modern urban planning and global finance. Designed with state-of-the-art infrastructure including automated waste collection, district cooling systems and dedicated utility tunnels, GIFT City became India's first working international financial service center. Today, GIFT City has emerged as a major banking hub, hosting more than 18 foreign banks and 17 domestic banks. Reflecting on a visionary foundation and rapid evolution of GIFT City, Prime Minister Narendra Modi said,
6: 2008 mein world economic crisis aur recession ka daur tha, lekin us samay Gujarat fintech ke ek kshetra mein naye aur bade kadam badha raha tha. Mujhe khushi hai ki wo idea aaj itna aage badh chuka hai. GIFT City कॉमर्स और टेक्नोलॉजी के हब के रूप में अपनी मजबूत पहचान बना रहा है. GIFT City वेल्थ और विजडम दोनों को सेलिब्रेट करता है. मुझे ये देखकर भी अच्छा लगता है कि GIFT City के जरिए भारत विश्व स्तर पर सर्विस सेक्टर में मजबूत दावेदारी के साथ आगे बढ़ रहा है.
5: By embedding a plug-and-play operational environment, GIFT City has disrupted traditional real estate models, attracting top-tier global financial institutes and tech enterprises. Highlighting this unique infrastructure model, Gujarat Chief Minister Bhupendra Patel said,
7: माननीय प्रधानमंत्री जी के गुजरात में निर्मित हुआ एक आइकॉनिक प्रोजेक्ट है. GIFT City में प्लग एंड प्ले इंफ्रास्ट्रक्चर विकसित किया गया है. जब बिजनेस प्लेयर्स यहां आते हैं तब पहले से ही उन्हें आवश्यक इंफ्रास्ट्रक्चर तैयार मिलता है.
5: Today, GIFT City stands as a shining symbol of innovation, sustainable urban development, and India's growing dominance in the global financial landscape. Aparna Khunt, Akashvani News, Ahmedabad.
4: In Odisha, Incessant rain triggered by the depression has created a flood-like situation in several parts of the state, particularly in the northern districts. Balasore, Bhadrak and Jajpur are facing a growing flood threat as water levels in several rivers continue to rise. The IMD has forecast heavy rain in Odisha today, with rainfall activity likely to ease from tomorrow. More from our correspondent.
8: Incessant rain has created havoc in northern Odisha, with Baleswar, Bhadrak and Jajpur facing a serious flood threat. The Jalaka, Salandi, Budhabalanga and Baitarani rivers have crossed danger levels at several monitoring points, while the Subarnarekha is also rising rapidly. Low-lying areas have been inundated and several habitations have been marooned. The Baitarani at Akhuapada has crossed its danger mark, prompting a flood alert in parts of Bhadrak and Jajpur. Continuous rain has also raised safety concerns at Ranasal Ghat near Juda in Keunjar, where falling rock and soil are posing a hazard to people and traffic. The India Meteorological Department has forecast heavy rain in Odisha today, with rainfall activity expected to decline from tomorrow. Prakash Das for Akashvani News, Bhubaneswar.
4: In Uttar Pradesh, torrential rain is wreaking havoc and normal life is badly disrupted. 63 districts of the state are affected from very heavy rain, and the whole state received 19 times more than average rainfall in just one day. The Meteorological Department has predicted heavy to very heavy rain in several parts of the state. School and colleges remained closed today due to the prediction of downpour. Administration in all districts is on high alert, and people have been advised not to go out unless it is inevitable. Continuous rainfall over the past few days has affected normal life across Bihar. The Meteorological Department has issued a warning of heavy rainfall in several districts today.
9: Due to continuous rainfall over the past 4 days in the catchment areas of neighboring Nepal and various districts of the state, water levels in several rivers including the Kosi, Gandak and Bagmati are rising. In Supaul, 40 gates of the Virpur Kosi barrage have been opened as a precautionary measure in view of the rising water level of the river. In West Champaran, the rising water level of the Gandak river has increased the risk of flooding in low-lying areas. Continuous rainfall in Patna and several other places has also affected normal life. Waterlogging has been reported at several locations. The Met Department has issued a warning of heavy rainfall in East Champaran, West Champaran and Gopalganj districts today. Rain accompanied by strong winds is also forecast in other parts of the state. Savita Parikh, Akashvani News, Patna.
4: Rain is likely in Kolkata and several districts of South Bengal today due to increased moisture and local cloud formation. The deep depression over the region is gradually weakening and is expected to become a well-marked low-pressure area within the next 12 hours. Heavy rainfall over the past 3 days has caused rivers to swell in several districts of Chhattisgarh, including the Bastar division and central parts of the state. Bastar, the Indravati River, is flowing 7 feet above the danger mark. All gates of the Gangrel Dam in Dhamtari district have been opened. The release of water from the dam has led to a rapid rise in the water level of the Mahanadi River. In view of the rainfall, the state government has declared a holiday in all schools today. In Uttarakhand, light to moderate rainfall has been reported in several parts of the state since this morning. Snowfall is also being reported in higher reaches, including Hemkund Sahib in Chamoli district. The weather conditions have led to a drop in temperatures. The India Meteorological Department, IMD, has forecast very heavy rainfall today over parts of Uttar Pradesh, Uttarakhand, Chhattisgarh and Madhya Pradesh. Moderate to heavy rainfall is also expected during the day in places over Bihar, Haryana, Chandigarh, Delhi, Himachal Pradesh, Jharkhand, Odisha and sub-Himalayan West Bengal. This is Akashvani giving you the news.
10: For news at your fingertips, follow us on X at AIR News Alerts and join our WhatsApp channel, Akashvani News.
4: Iran has offered to reopen the Strait of Hormuz and resume talks on its nuclear program in 7 days if the United States lifts its naval blockade of Iranian ports, waives sanctions on Iranian oil sales and observes a ceasefire that would include Lebanon. Iranian Foreign Minister Abbas Araghchi detailed the proposal to reporters outside the UN Security Council, saying it would also restart stalled talks with the US on Iran's nuclear program. The 7-day timeline will start as soon as the United States accepts this plan, he said. U.S. President Donald Trump has reportedly rejected an Iranian proposal to reopen the Strait of Hormuz and end hostilities in the region, even as Iran awaits an official U.S. response to its plans. An American newspaper reported about Trump's views, quoting U.S. officials. Iran had earlier proposed a 7-day process under which hostilities would end on all fronts, while the United States would lift its blockade on Iranian ports, release frozen Iranian funds, and waive oil sanctions. The Strait of Hormuz would then be reopened as per this proposal. Prime Minister Narendra Modi today paid tribute to former Prime Minister Dr. Manmohan Singh on his birth anniversary. In a social media post, Mr. Modi said, Dr. Singh spent many years in public life and served the nation with dedication.

0: ਗਿਆ
1: ਖੇਲ
0: ਬਸ
1: ਖੇਲ ਸਭ ਹੈ ਗਯੋ ਫਿਰ ਜਗਤ ਸੋਏ ਗਯੋ ਯੋਗ ਮਾਇਆ ਹੂ ਰੋਏਵੇ ਫਿਰ ਪਿਆਏ ਵੇ ਲਗੀ ਠੀਕ ਬਾਰੇ ਬਜੇ ਅੱਜ ਠੀਕ ਬਾਰੇ ਬਜੇ ਮਨ ਮੇ ਸਪਨੇ ਸਜੇ ਦਰਦ ਸੋ ਦੇਵ ਕੀ ਛਟ ਪਟਾਏ ਵੇ ਲਗੀ ਠੀਕ ਬਾਰੇ ਬਜੇ ਅੰਤਿਮ ਛੰਦ
0: ਬਹੁਤ ਸਵਾਗਤ ਹੈ ਜੀ ਬਹੁਤ ਬਹੁਤ